ਦੇਚੇ ਅਗਲੇ ਬੁਜ਼ੇਨ ਦੇਚੇ ਬਲਜ਼ੇਨ ਦੇਚੇ ਜੁਰਵਲ ਮਾਲਿਕ ਮੁਜਰਾਜ ਮਾਲਿਕ ਸਬਾਈ ਜਰਤੁੰਦਾ ਤੇ ਸੇਂਦੂ ਯਲ ਬਗੇਨ ਬੇ ਗਿਓ ਬੰਗਾਲੀ ਮਾ